0: ਗੰਗਾਦਿੱਤਿਆ ਤੇ ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 124 ਰਨਾਂ ਨਾਲ ਹਰਾ ਕੇ ਪਾਕਿਸਤਾਨ ਖਿਲਾਫ ਫਾਈਨਲ ਵਿੱਚ ਥਾਂ ਬਣਾ ਲਈ ਏ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ UPSC ਦੇ 100 ਸਾਲਾਂ ਦੇ ਸਫ਼ਰ ਵਿਚ ਪੀੜੀਆਂ, ਸਰਕਾਰਾਂ, ਤਕਨਾਲੋਜੀ ਅਤੇ ਸਿਲੇਬਸ ਬਦਲੇ ਨੇ, ਪਰ ਇਸ ਸੰਸਥਾ ਵਿਚ ਵਿਸ਼ਵਾਸ ਪਹਿਲਾਂ ਵਾਂਗ ਹੀ ਅਟੁੱਟ ਬਣਿਆ ਹੋਇਆ ਹੈ। ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸੰਘ ਲੋਕ ਸੇਵਾ ਕਮਿਸ਼ਨ UPSC ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਨੌਜਵਾਨਾਂ ਨੂੰ ਜਨਤਕ ਸੇਵਾ ਵਿਚ ਲਿਆਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ, ਜੋ ਸਰਕਾਰੀ ਅਹੁਦਿਆਂ ਤੋਂ ਨਹੀਂ ਸਗੋਂ ਜਨਤਕ ਸੇਵਾ ਤੋਂ ਪ੍ਰੇਰਿਤ ਹੋਣ।
1: हमें ऐसे युवाओं को पब्लिक सर्विस में लाना होगा जो पब्लिक ऑफिस से नहीं पब्लिक सर्विस से आकर्षित हो। इसलिए जरूरी है कि रिक्रूटमेंट की परीक्षा सिर्फ यह न परखे कैंडिडेट कितना जानता है, बल्कि वो यह भी देखे कि वह युवा सिविल सर्विसेज में आना क्यों चाहता है।
0: ਉਨ੍ਹਾਂ ਕਿਹਾ ਕਿ ਅੱਜ 21ਵੀਂ ਸਦੀ ਦਾ ਭਾਰਤ ਇਕ ਨਵੇਂ ਕਾਰਜ ਸਭਿਆਚਾਰ ਨਾਲ ਅੱਗੇ ਵਧ ਰਿਹਾ, ਜਿਸ ਦਾ ਮੁੱਖ ਸਿਧਾਂਤ ਲੋਕਾਂ ਪੱਖੀ ਸੁਖਾਵਾਂ ਹੋਣਾ, ਕਾਰਜਸ਼ੀਲ ਅਤੇ ਸੁਸ਼ਾਸਨ ਏ।
1: ਹਮੇ ਪ੍ਰੋ ਪੀਪਲ ਪ੍ਰੋਐਕਟਿਵ ਗੁੱਡ ਗਵਰਨੈਂਸ ਕੇ ਪੈਰਾਮੀਟਰਸ ਕੇ ਆਧਾਰ ਪਰ ਦੇਸ਼ ਕੋ ਵੋ ਪ੍ਰੋਫੈਸ਼ਨਲਸ ਦੇਣੇ ਹੈ ਜਿਨਮੇ ਗਰੀਬ ਕੀ ਤਕਲੀਫ ਸਮਝਨੇ ਕੀ ਸੰਵੇਦਨਾ ਹੋ, ਜੋ ਯੁਵਾ ਜੋਸ਼ ਕੇ ਸਾਥ ਖੁਦ ਆਗੇ ਬੜਕਰ ਕਾਮ ਕਰੇ, जो इनोवेटिव तरीके से कठिन समस्याओं का रास्ता निकाले, जो कानून का पालन कराएं, लेकिन ये भी परख सके कि उस कानून से लोगों का जीवन आसान हो रहा है या फिर वो रुकावट बन रहा है।
0: प्रधानमंत्री ने कहा कि उन्हों का सरकार का मंत्र नागरिक देवो पावे और नागरिकों की सेवा करना सब तो अहम है। ਉਨ੍ਹਾਂ ਕਿਹਾ ਕਿ UPSC ਅਤੇ ਰਾਜ ਲੋਕ ਸੇਵਾ ਕਮਿਸ਼ਨ ਵਰਗੇ ਅਦਾਰੇ ਦੇਸ਼ ਨੂੰ ਵਿਕਸਿਤ ਭਾਰਤ ਲਈ ਲੋੜੀਂਦੇ ਪ੍ਰਸ਼ਾਸਨ ਨੂੰ ਵੱਡੇ ਪੱਧਰ ਤੇ ਸਮਰੱਥ ਬਣਾਉਣਗੇ। ਸ੍ਰੀ ਮੋਦੀ ਨੇ ਕਿਹਾ ਕਿ ਅੱਜ ਭਰਤੀ ਕੀਤੇ ਜਾ ਰਹੇ ਨੌਜਵਾਨ ਵਿਕਸਿਤ ਭਾਰਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਅਮਲਾ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਬਾਰੇ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ UPSC ਨੇ ਪਿਛਲੇ 12 ਸਾਲਾਂ ਵਿਚ ਕਈ ਮੀਲ ਪੱਥਰ ਹਾਸਲ ਕੀਤੇ ਨੇ ਅਤੇ ਨਵੇਂ ਪਹਿਲੂ ਜੋੜੇ ਨੇ। ਉਨ੍ਹਾਂ ਕਿਹਾ ਕਿ UPSC ਰਾਹੀਂ ਸਰਕਾਰੀ ਨਿਯੁਕਤੀਆਂ ਦੀ ਗਿਣਤੀ ਵਿਚ ਵਾਧਾ ਹੋਇਐ ਅਤੇ ਭਰਤੀ ਪ੍ਰਕਿਰਿਆ ਵਧੇਰੇ ਪਾਰਦਰਸ਼ੀ ਹੋ ਗਈ ਏ, ਜਿਸ ਨਾਲ ਜਨਤਾ ਦਾ ਭਰੋਸਾ ਵਧਿਆ ਏ। ਇਹ ਸਮਾਗਮ ਪਿਛਲੇ ਸਾਲ 1 ਅਕਤੂਬਰ ਨੂੰ 1926 ਵਿਚ UPSC ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਦੀ ਯਾਦ ਵਿਚ ਸ਼ੁਰੂ ਹੋਏ ਇਕ ਸਾਲ ਭਰ ਦੇ ਜਸ਼ਨਾਂ ਦੇ ਅੰਤ ਨੂੰ ਦਰਸਾਉਂਦਾ ਏ। ਇਸ ਮੌਕੇ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੇ UPSC ਦਾ ਸ਼ਤਾਬਦੀ ਯਾਦਗਾਰੀ ਸਿੱਕਾ, ਇਕ ਯਾਦਗਾਰੀ ਡਾਕ ਟਿਕਟ ਅਤੇ 100 ਲੈਂਡਮਾਰਕ ਜਜਮੈਂਟਸ ਸ਼ੇਪਿੰਗ ਦਾ ਪਾਲਿਸੀਜ਼ ਆਫ UPSC ਐਂਡ ਪਬਲਿਕ ਸਰਵਿਸ ਕਮਿਸ਼ਨ ਇਨ ਇੰਡੀਆ ਸਿਰਲੇਖ ਵਾਲੀ ਇਕ ਕਿਤਾਬ ਵੀ ਜਾਰੀ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਹਥਿਆਰਬੰਦ ਫੌਜਾਂ ਵਿਚ ਤਾਲਮੇਲ ਅਤੇ ਏਕੀਕਰਨ ਤੇ ਬੇਹੱਦ ਜ਼ੋਰ ਦੇ ਰਹੀ ਏ। ਅੱਜ ਨਵੀਂ ਦਿੱਲੀ ਵਿਚ ਰੱਖਿਆ ਲੇਖਾ ਦਿਵਸ ਤੇ ਬੋਲਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਮਾਲੀ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਨਾਲ ਸਮੁੱਚੇ ਰੱਖਿਆ ਪ੍ਰਬੰਧ ਵਿਚ ਸੁਧਾਰ ਹੋਏਗਾ ਅਤੇ ਇਸ ਨੂੰ ਹੋਰ ਵੀ ਕੁਸ਼ਲ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ ਰੱਖਿਆ ਲੇਖਾ ਵਿਭਾਗ ਪੂਰੇ ਰੱਖਿਆ ਮੰਤਰਾਲੇ ਨੂੰ ਜੋੜਨ ਵਾਲੀ ਇਕ ਮਹੱਤਵਪੂਰਨ ਕੜੀ ਏ ਅਤੇ ਰੱਖਿਆ ਸਿਲਸਿਲੇ ਦੀ ਰੀੜ ਏ।
2: मैं समझता हूं कि अगर यह सिस्टम सही तरीके से इम्प्लीमेंट हो जाए तो यह न सिर्फ हमारी वेटरन्स और उनके परिवारों के लिए बहुत बड़ी राहत लेकर आएगा, बल्कि पूरे डिपार्टमेंट की एफिशिएंसी को भी एक नए लेवल पर यह पहुंचा देगा। और यह समय की मांग है और मुझे पूरा विश्वास है कि आप इस चुनौती को भी उसी डेडिकेशन के साथ पूरा करेंगे।
0: रक्षा मंत्री ने विभाग को अपील की कि वह अपने प्रक्रियाओं में राष्ट्रीय और अंतर्राष्ट्रीय गुणवत्ता ऑडिटिंग के सब तो बढ़िया ढंग तरीकों को अपनाए और शामिल करे और देश से दुनिया भर में बदलते मापदंडों के साथ तालमेल रखे। श्री सिंह ने रक्षा क्षेत्र में आर्टिफिशियल इंटेलीजेंस और मशीन लर्निंग की अहमियत पर भी जोर दिया।
2: आर्टिफिशियल इंटेलिजेंस, मशीन लर्निंग, ब्लॉकचेन, डाटा एनालिटिक्स, ये सब टेक्नोलॉजी हर क्षेत्र में रिवॉल्यूशन ला रही है। फाइनेंशियल मैनेजमेंट में भी इन टेक्नोलॉजीज का बहुत बड़ा स्कोप है। आर्टिफिशियल इंटेलिजेंस की मदद से हम फ्रॉड डिटेक्शन कर सकते हैं, पैटर्न रिकॉग्निशन कर सकते हैं, प्रिडिक्टिव एनालिसिस भी कर सकते हैं। ब्लॉकचेन की मदद से हम ट्रांसपेरेंसी और सिक्योरिटी बढ़ा सकते हैं। डाटा एनालिटिक्स के माध्यम से हम बेटर डिसीजन ले सकते हैं।
0: ਰੱਖਿਆ ਮੰਤਰਾਲੇ ਨੇ ਮਿਲੀਟਰੀ ਨਰਸਿੰਗ ਸੇਵਾ ਦੇ 121ਵੇਂ ਸਥਾਪਨਾ ਦਿਵਸ ਤੇ ਉਨ੍ਹਾਂ ਸਾਰੇ ਨਰਸਿੰਗ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜੋ ਇਕ ਸਦੀ ਤੋਂ ਵੱਧ ਸਮੇਂ ਤੋਂ ਸਮਰਪਣ, ਹਮਦਰਦੀ ਅਤੇ ਸੇਵਾ ਦੀ ਭਾਵਨਾ ਨਾਲ ਬਹਾਦਰ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਨੇ। ਮੰਤਰਾਲੇ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਮੁਸਕਰਾਹਟ ਦੇ ਨਾਲ ਸੇਵਾ ਦੀ ਭਾਵਨਾ ਨਾਲ ਇਹ ਸਮਰਪਿਤ ਮੁਲਾਜ਼ਮ ਸਿਹਤ ਸੰਭਾਲ ਦੇ ਖੇਤਰ ਵਿਚ ਆਪਣੇ ਅਟੁੱਟ ਯੋਗਦਾਨ ਰਾਹੀਂ ਸੇਵਾ ਤੇ ਮਨੁੱਖਤਾ ਦੀ ਇਕ ਮਿਸਾਲ ਕਾਇਮ ਕਰ ਰਹੇ ਨੇ।

0: ਸਰਕਾਰ ਨੇ ਖੰਡ ਡੀਲਰਾਂ ਲਈ ਭੰਡਾਰ ਰੱਖਣ ਦੀ ਮਿਆਦ ਘਟਾ ਕੇ 15 ਦਿਨ ਕਰ ਦਿੱਤੀ ਹੈ ਤੇ ਭੰਡਾਰ ਰੱਖਣ ਦੀ ਸੀਮਾ 1000 ਕੁਇੰਟਲ ਤੈਅ ਕੀਤੀ ਹੈ ਜੋ ਇਸ ਮਹੀਨੇ ਦੀ 15 ਤਰੀਕ ਤੋਂ ਲਾਗੂ ਹੋਏਗੀ। ਇਹ ਇਸ ਸਾਲ ਨਵੰਬਰ ਤੱਕ ਲਾਗੂ ਰਹੇਗੀ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਸਰਕਾਰ ਨੇ ਤਿਉਹਾਰਾਂ ਦੇ ਸਮੇਂ ਦੌਰਾਨ ਜਮਾਖੋਰੀ ਨੂੰ ਰੋਕਣ ਅਤੇ ਖਪਤਕਾਰਾਂ ਨੂੰ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਖੰਡ ਭੰਡਾਰ ਰੱਖਣ ਦੇ ਨਿਯਮਾਂ ਨੂੰ ਸੋਧਿਆ ਏ। ਮੰਤਰਾਲੇ ਨੇ ਵੀ ਕਿਹਾ ਕਿ ਔਸਤ ਪ੍ਰਚੂਨ ਖੰਡ ਦੀਆਂ ਕੀਮਤਾਂ ਅਗਸਤ ਤੋਂ 15% ਘੱਟ ਗਈਆਂ ਨੇ ਅਤੇ ਹੋਰ ਵੀ ਘਟਣ ਦੀ ਉਮੀਦ ਏ। ਮਿਲ ਦੀ ਪ੍ਰਕਿਰਿਆ ਤੋਂ ਬਾਅਦ ਦੀਆਂ ਖੰਡ ਦੀਆਂ ਕੀਮਤਾਂ ਵਿਚ ਵੀ ਕਰੀਬ 28% ਦੀ ਗਿਰਾਵਟ ਆਈ ਏ ਅਤੇ ਪਿਛਲੇ 3 ਹਫ਼ਤਿਆਂ ਦੌਰਾਨ ਸਥਿਰ ਰਹੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRN ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੁਦਰਤ ਦੇ ਸੰਤੁਲਨ ਨੂੰ ਬਣਾਏ ਰੱਖਣ ਅਤੇ ਆਉਣ ਵਾਲੀਆਂ ਪੀੜੀਆਂ ਲਈ ਇਕ ਕੀਮਤੀ ਵਿਰਸੇ ਨੂੰ ਸੁਰੱਖਿਅਤ ਰੱਖਣ ਲਈ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਰੱਖਿਆ ਕਰਨਾ ਜ਼ਰੂਰੀ ਏ। ਜੰਗਲੀ ਜੀਵ ਹਫ਼ਤੇ 2026 ਦੇ ਮੌਕੇ ਤੇ ਆਪਣੇ ਸੰਦੇਸ਼ ਵਿਚ ਸ੍ਰੀ ਮੋਦੀ ਨੇ ਨਾਗਰਿਕਾਂ ਨੂੰ ਜੰਗਲੀ ਜੀਵਾਂ ਅਤੇ ਉਨ੍ਹਾਂ ਦੇ ਨਿਵਾਸ ਸਥਾਨਾਂ ਦੀ ਰੱਖਿਆ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸਰਕਾਰ ਨੇ ਸਪਸ਼ਟ ਕੀਤਾ ਕਿ ਸੋਸ਼ਲ ਮੀਡੀਆ ਤੇ ਚੱਲ ਰਿਹਾ ਇਕ ਗਜ਼ਟ ਨੋਟੀਫਿਕੇਸ਼ਨ ਜਿਸ ਵਿਚ ਦਾਅਵਾ ਕੀਤਾ ਗਿਐ ਕਿ ਸਾਰੇ ਸ਼ਨਿਚਰਵਾਰਾਂ ਨੂੰ ਜਨਤਕ ਖੇਤਰ ਤੇ ਬੈਂਕਾਂ ਲਈ ਜਨਤਕ ਛੁੱਟੀਆਂ ਐਲਾਨੀਆਂ ਗਈਆਂ ਨੇ ਝੂਠਾ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰੈਸ ਸੂਚਨਾ ਬਿਊਰੋ ਦੀ ਤੱਥ ਜਾਂਚ ਇਕਾਈ ਨੇ ਕਿਹੈ ਕਿ ਕੇਂਦਰੀ ਖਜ਼ਾਨਾ ਮੰਤਰਾਲੇ ਵੱਲੋਂ ਅਜਿਹੀ ਕੋਈ ਸੂਚਨਾ ਜਾਰੀ ਨਹੀਂ ਕੀਤੀ ਏ। ਬ੍ਰਾਜ਼ੀਲ ਅਤੇ ਭਾਰਤ ਮੋਰਕੋਸੁਰ ਨਾਲ ਆਪਣੇ ਮੌਜੂਦਾ ਤਰਜੀਹੀ ਵਪਾਰ ਸਮਝੌਤੇ PTA ਨਾਲ ਅੱਗੇ ਵਧ ਰਹੇ ਨੇ। ਮੋਰਕੋਸੁਰ ਦੱਖਣੀ ਅਮਰੀਕੀ ਦੇਸ਼ਾਂ ਦਾ ਇਕ ਵਪਾਰਕ ਸਮੂਹ ਏ ਜਿਸ ਵਿਚ ਬ੍ਰਾਜ਼ੀਲ ਅਤੇ ਹੋਰ ਦੱਖਣੀ ਅਮਰੀਕੀ ਆਰਥਿਕ ਧਾਵਾਂ ਸ਼ਾਮਲ ਨੇ। ਬ੍ਰਾਜ਼ੀਲ ਦੇ ਵਿਕਾਸ ਸਨਅਤ ਵਪਾਰ ਅਤੇ ਸੇਵਾਵਾਂ ਮੰਤਰੀ ਮਾਰਸ਼ੀਓ ਏਲੀਅਸ ਰੋਜ਼ਾ ਨੇ ਕਿਹੈ ਕਿ ਮੌਜੂਦਾ ਸਮਝੌਤਾ ਸਿਰਫ 450 ਟੈਰਿਫ ਲਾਈਨਾਂ ਨੂੰ ਕਵਰ ਕਰਦੈ ਅਤੇ ਬੇਹੱਦ ਸੀਮਿਤ ਏ। ਅਮਰੀਕਾ ਵਿਚ GB ਵਪਾਰ ਮੰਤਰੀਆਂ ਦੀ ਮੀਟਿੰਗ ਦੌਰਾਨ ਭਾਰਤੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਤੋਂ ਬਾਅਦ ਸ੍ਰੀ ਰੋਜ਼ਾ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਵਿਆਪਕ ਗੱਲਬਾਤ ਲਈ ਇਕ ਢਾਂਚੇ ਨੂੰ ਅੰਤਿਮ ਰੂਪ ਦੇ ਦਿੱਤੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਵਪਾਰ ਸਮਝੌਤੇ ਦੇ ਪਸਾਰ ਲਈ ਠੋਸ ਤਜਵੀਜ਼ ਵਿਕਸਿਤ ਕਰਨ ਵਿਚ ਮਦਦ ਕਰੇਗਾ। ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਭਾਰਤ ਯੂ ਆਜ਼ਾਦ ਵਪਾਰ ਸਮਝੌਤੇ ਤੇ ਦਸਤਖਤ ਕਰਨ ਅਤੇ ਲਾਗੂ ਕਰਨ ਵੱਲ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅਮਰੀਕਾ ਵਿਚ GB ਵਪਾਰ ਮੰਤਰੀਆਂ ਦੀ ਮੀਟਿੰਗ ਦੇ ਮੌਕੇ ਤੇ ਵਪਾਰ ਤੇ ਆਰਥਿਕ ਸੁਰੱਖਿਆ ਲਈ ਯੂਰਪੀਅਨ ਕਮਿਸ਼ਨਰ ਮਾਰੋਸ ਸੇਫਕੋਵਿਚ ਨਾਲ ਗੱਲਬਾਤ ਕੀਤੀ। ਦੋਵਾਂ ਧਿਰਾਂ ਨੇ ਭਾਰਤ ਯੂ ਵਪਾਰ ਤੇ ਤਕਨਾਲੋਜੀ ਕੌਂਸਲ WTO ਸੁਧਾਰ ਅਤੇ GB ਵਿਚ ਸਾਂਝੀਆਂ ਤਰਜੀਹਾਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਭਾਰਤੀ ਕੰਪਾਊਂਡ ਤੀਰਅੰਦਾਜ਼ ਗਣੇਸ਼ ਮਣੀ ਰਤਨਾਮ ਤਿਰੂਮੁਰੂ ਨੇ ਅੱਜ ਏਸ਼ੀਆਈ ਖੇਡਾਂ ਵਿਚ ਮਰਦਾਂ ਦਾ ਵਿਅਕਤੀਗਤ ਕਾਂਸੀ ਦਾ ਤਮਗਾ ਜਿੱਤਿਆ। ਸਕੁਐਸ਼ ਵਿਚ ਭਾਰਤ ਦੀ ਔਰਤਾਂ ਦੀ ਟੀਮ ਨੂੰ ਸੈਮੀਫਾਈਨਲ ਵਿਚ ਹਾਂਗਕਾਂਗ ਤੋਂ 1-2 ਨਾਲ ਹਾਰਨ ਤੋਂ ਬਾਅਦ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਇਸ ਦੌਰਾਨ ਸੇਪਾਤਾ ਕਰੋ ਵਿਚ ਭਾਰਤ ਦੇ ਮਰਦਾਂ ਦੇ ਕੁਆਡਰੈਂਟ ਮੁਕਾਬਲੇ ਵਿਚ ਵੀਅਤਨਾਮ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰਕੇ ਘੱਟੋ ਘੱਟ 1 ਕਾਂਸੀ ਦਾ ਤਮਗਾ ਪੱਕਾ ਕਰ ਲਿਆ। ਇਸ ਦੌਰਾਨ ਮਰਦਾਂ ਦੀ ਕ੍ਰਿਕਟ ਵਿਚ ਭਾਰਤ ਨੇ ਸ੍ਰੀਲੰਕਾ ਨੂੰ 124 ਦੌੜਾਂ ਨਾਲ ਹਰਾ ਕੇ ਪਾਕਿਸਤਾਨ ਖਿਲਾਫ਼ ਫਾਈਨਲ ਵਿਚ ਥਾਂ ਬਣਾ ਲਈ ਏ। ਆਖਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ UPSC ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਹਥਿਆਰਬੰਦ ਫੌਜਾਂ ਵਿਚ ਤਾਲਮੇਲ ਅਤੇ ਏਕੀਕ੍ਰਿਤ ਕਰਨ ਤੇ ਬੇਹੱਦ ਜ਼ੋਰ ਦੇ ਰਹੀ ਏ। ਸਰਕਾਰ ਨੇ ਖੰਡ ਡੀਲਰਾਂ ਲਈ ਭੰਡਾਰ ਰੱਖਣ ਦੀ ਮਿਆਦ ਘਟਾ ਕੇ 15 ਦਿਨ ਕੀਤੀ ਤੇ ਭੰਡਾਰ ਰੱਖਣ ਦੀ ਸੀਮਾ 1000 ਕੁਇੰਟਲ ਤੈਅ ਕੀਤੀ ਏ। ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਭਾਰਤ ਯੂ ਆਜ਼ਾਦ ਵਪਾਰ ਸਮਝੌਤੇ ਤੇ ਦਸਤਖਤ ਕਰਨ ਅਤੇ ਲਾਗੂ ਕਰਨ ਵੱਲ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है। खबरों के साथ मैं नीतिका त्यागी। वजीर आजम नरेंद्र मोदी ने कहा है कि भारत का 21वीं सदी का काम करने का माहौल अवाम नवाज पहले से सरगर्म और अच्छी हुक्मरानी के उसूल पर मबनी है। वजीर आजम ने UPSC के 100 साल मुकम्मल होने की तकरीब में शिरकत की। सरकार ने डीलरों के लिए शक्कर का स्टॉक रखने की मुद्दत कम करके 15 दिन कर दी है ताकि जखीरा अंदोजी की रोकथाम की जा सके और त्यौहार के दिनों में सारिफिन के लिए शक्कर की बिला रुकावट सप्लाई को यकीनी बनाया जा सके। वजीर दिफा राजनाथ सिंह ने वसाइल को मुअस्सर अंदाज से भरुए कार्ड लाने की खातिर दिफाई बंदोबस्त के लिए मजबूत माली निजाम पर जोर दिया है। कॉमर्स और सनत महकमे के वजीर पीयूष गोयल ने G20 के वजराए तिजारत की मीटिंग में